0: ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ ਤਾਂ ਮੈਂ ਤੁਹਾਡੇ ਆਪਣੇ ਜੋਤੀ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਗਿਣ ਕੇ। ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਵੈਂਦੇ ਹਾਂ ਡਾਕਟਰ ਜੇ ਸੀ ਬਤਰਾ ਦੀ ਕੀ ਗਈ ਗੱਲਬਾਤ, ਸੰਤ ਝੂਲੇ ਲਾਲ ਦਾ ਜੀਵਨ ਦਰਸ਼ਨ, ਇਸ ਤੋਂ ਇਲਾਵਾ ਸੁਫੀਆਨਾ ਕਲਾਮ ਪੇਸ਼ ਕੀਤਾ ਹੋਇਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਰਤਾ ਨਾਲ। ਵਾਰਤਾ ਹੈ ਸੰਤ ਝੂਲੇ ਲਾਲ ਦਾ ਜੀਵਨ ਦਰਸ਼ਨ।
1: ਇਹ ਸਾਈਂ ਝੂਲੇ ਲਾਲ ਸਾਡੇ ਸਿੰਧੀ ਸਰਾਇਕੀ ਵਸੇਬ ਦੇ ਬਹੁ ਵੱਡੇ ਸੂਰਮਾ ਅਤੇ ਸੂਫੀ ਸੰਤ ਹੋਏ। ਸਿੰਧੂਵਾਦੀ ਸੱਭਿਅਤਾ ਭਾਰਤ ਵਰਸ਼ ਦੀ ਇਤਿਹਾਸਿਕ ਸੱਭਿਅਤਾ ਹੈ, ਜਿਹੜੀ ਸਿੰਧੂਵਾਦੀ ਦੇ ਦੋਵੇਂ ਕਿਨਾਰੇ ਅਤੇ ਵਸੇ ਲੋਕਾਂ ਦੀ ਸੰਸਕ੍ਰਿਤੀ, ਰੀਤੀ ਰਿਵਾਜ, ਸਕਾਫਤ, ਸੱਭਿਆਚਾਰ, ਭਾਸ਼ਾ, ਇਤਿਹਾਸ, ਵੇਦ, ਪੁਰਾਣ ਦੀ ਜਨਮਦਾਤਾ ਹੈ। ਹੀ ਸਿੰਧੂ ਨਦੀ ਦੇ ਜਲ ਨੇ ਸਾਕੂ ਜੀਵਨ ਦਾਨ ਕੀਤੇ। ਜਲ ਹੀ ਜੀਵਨ ਹੈ ਅਤੇ ਗਿਆਨ ਦੀ ਜੋਤੀ ਵੀ ਦੇ ਰੂਪ ਵਿੱਚ ਦਿੱਤੀ ਹੈ। ਮੋਹਨ ਜੀ ਦਾੜੋ, ਹੜੱਪਾ ਸਾਡੀ ਤਾਰੀਖ ਦੀਆਂ ਹਿੱਸੇ ਹਨ। ਝੂਲੇ ਲਾਲ ਹੁਣ ਧਰਤੀ ਦੇ ਵਿੱਚ ਵਰੁਣ ਦੇਵਤਾ ਦੇ ਅਵਤਾਰ ਹੋ ਗੁਜ਼ਰੇ ਨੇ। ਉਹ ਹੁਣ ਦੇ ਦੋ ਰੂਪ ਹਨ, ਸੂਰਮਾ ਅਤੇ ਇੱਕ ਰੂਪ ਹੈ, ਉਹ ਰੁਦਰ ਰੂਪ ਹੈ, ਔਰ ਦੂਜਾ ਰੂਪ ਹੈ ਇੱਕ ਸਾਧੂ, ਇੱਕ ਸੰਤ, ਸਮਾਜ ਸੇਵੀ ਔਰ ਸਾਧਨਾ ਦੇ ਵਿੱਚ ਨਿਖਰ, ਸਭ ਦੇ ਕਸ਼ਟ ਨਿਵਾਰਨ ਵਾਲਾ ਅਵਤਾਰ। ਸਿੰਧ ਵਿੱਚ ਸੰਮਤ ਵਿਕਰਮੀ 1007 ਸੰਨ 951 ਵਿੱਚ ਚੇਤ ਮਹੀਨੇ ਦੀ ਦੂਜੀ ਚਾਂਦਨੀ ਰਾਤ ਸ਼ੁੱਕਰਵਾਰ ਸ਼ਾਮ ਦੇ ਵਕਤ ਸਾਈਂ ਰਤਨ ਰਾਏ ਪਿਤਾ ਅਤੇ ਮਾਤਾ ਦੇਵਕੀ ਬਾਈ ਦੇ ਘਰ ਬਸਤੀ ਨਸਰਪੁਰ ਰਿਆਸਤ ਠੱਠਾ ਮਿਰਖ ਸ਼ਾਹ ਦੀ ਹਕੂਮਤ ਵਿੱਚ ਭਗਵਾਨ ਝੂਲੇ ਲਾਲ, ਜਿਹਨੇ ਕੋ ਪਿਆਰ ਨਾਲ ਲਾਲ ਸਾਈਂ, ਅਮਰ ਲਾਲ, ਉਡੇਰੂ ਲਾਲ, ਦਰਿਆ ਸ਼ਾਹ, ਜਿੰਦਲ, ਜਿੰਦ ਪੀਰ, ਖਵਾਜਾ ਖਿਜਰ, ਸਾਂਵਲ ਸ਼ਾਹ ਵਗੈਰਾ ਵੀ ਦੇ ਨਾਂ 'ਤੇ ਪੂਜਾ ਵੇਂਦੇ ਅਤੇ ਉਹ ਪ੍ਰਗਟ ਥੇ ਹਨ। ਇਹਨਾਂ ਦੇ ਦੋ ਰੂਪ ਸਾਕੂ ਹਮੇਸ਼ਾ ਨਜ਼ਰ ਆਨਣ ਉਹਨਾਂ ਦੇ ਹਰ ਮੰਦਰ ਵਿੱਚ। ਪਹਿਲਾ ਰੂਪ ਹੈ ਸ਼ਾਂਤ ਸਰੂਪ, ਆਪਣੀ ਸਾਧਨਾ ਦੇ ਵਿੱਚ ਬੈਠਣ ਔਰ ਗਿਆਨ ਦਾ ਅਵਤਾਰ ਹਨ, ਔਰ ਦੂਜਾ ਸਰੂਪ ਘੋੜੇ ਦੀ ਸਵਾਰੀ ਦੇ ਉੱਤੇ ਹੱਥ 'ਤੇ ਤਲਵਾਰ ਹੈ, ਔਰ ਉਹ ਰੁੱਧ ਰੂਪ ਵਿੱਚ ਸਭ ਕੁਛ ਸਜ਼ਾ ਦੇਣ ਜਿਹੜੇ ਕਿ ਅਧਰਮੀ ਲੋਕ ਹਨ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਇਹ ਫਰਮਾਏ, ਯਦਾ ਯਦਾ ਹੀ ਧਰਮਸੇ ਗਲਾਨੀ ਭਗ ਭਾਰਤਾ ਅਥੁਮ ਧਰਮਸਤੇ ਤਦਾਮਾਨ ਸਰਜਤਾਤਮ, ਜੈਨੀ ਕਿ ਜਿਹੜੇ ਜਿਹੜੇ ਵੇਲੇ ਧਰਮ ਦਾ ਨਾਸ਼ ਥੀਂਦੇ ਅਤੇ ਮੈਂ ਹੀ ਧਰਤੀ 'ਤੇ ਅਵਤਾਰ ਗਿੰਦਾ, ਔਰ ਹੁਣ ਵੇਲੇ ਅਧਰਮ ਦਾ ਨਾਸ਼ ਕਰਕੇ ਅਤੇ ਧਰਮ ਕੋ ਦੁਬਾਰਾ ਬਾਲੋ ਬਾਲ ਕਰੇਨਾ। ਸਾਈਂ ਝੂਲੇ ਲਾਲ ਦਾ ਅਵਤਾਰ ਹੁਣ ਵੇਲੇ ਹਿੰਦੂ ਸਮਾਜ 'ਤੇ ਠੱਠਾ ਵਿੱਚ ਮਿਰਖ ਸ਼ਾਹ ਦੇ ਜ਼ੁਲਮੇ ਤੋਂ ਛੁਟਕਾਰਾ ਦਿਵਾਉਣ ਕਿਤੇ ਥਿਆ ਹੈ ਅਤੇ ਲੋਕ ਕਲਿਆਣ ਦਾ ਉਦੇਸ਼ ਵੀ ਹੈ। ਹੁਣੇ ਜਲ ਯਾਨੀ ਪਾਣੀ, ਜਿਹੜੀ ਕਿ ਸਾਡੀ ਜਲ ਜੀਵਨ ਹੈ, ਧਰਤੀ ਦਾ 75% ਹੈ, ਅਤੇ ਜੋਤ ਯਾਨੀ ਗਿਆਨ ਦੀ ਪੂਜਾ ਕਰਨ ਵਾਸਤੇ ਹੁਣ ਦੇ ਸਾਰਿਆਂ ਕੋਲ ਵਰੁਣ ਦੇਵਤਾ ਦੀ ਪੂਜਾ ਉਹਨਾਂ ਨੇ ਆਪਣੇ ਸਿੰਧੂ ਨਦੀ ਦੇ ਕਿਨਾਰੇ 'ਤੇ ਕਰਵਾਈ ਅਤੇ ਸਿੰਧ ਦਰਿਆ ਉੱਤੇ ਵਰੁਣ ਦੇਵਤਾ, ਜਿਹਨਾਂ ਦਾ ਪੁਰਾਣੇ ਔਰ ਵੇਦਨ ਵਿੱਚ ਵੀ ਵਰਣਨ ਹੈ, ਦੀ ਪੂਜਾ ਪਾਠ ਸ਼ੁਰੂ ਕਰ ਦਿੱਤੀ ਅਤੇ ਖਾਵਣ ਪੀਵਣ ਛੋੜ ਕੇ ਦਿਨ ਰਾਤ ਆਪਣੇ ਭਗਵਾਨ ਕੋ ਯਾਦ ਕੀਤਾ ਅਤੇ ਆਪਣੇ ਧਰਮ ਕੋ ਬਚਾਉਣ ਵਾਸਤੇ ਮਦਦ ਮੰਗੀ। ਸੱਚੇ ਦਿਲ ਨਾਲ ਮੰਗੀ ਹੋਈ ਦੁਆ ਜ਼ਰੂਰ ਕਬੂਲ ਥੀਂਦੀ ਹੈ। ਆਵਾਜ਼ ਏ ਖਲਕ ਨਕਾਰਾ ਏ ਖੁਦਾ, ਜਿਵੇਂ ਭਗਵਾਨ ਨੇ ਪ੍ਰਹਲਾਦ ਭਗਤ ਦੀ ਆਵਾਜ਼ ਸੁਣੀ ਅਤੇ ਨਰਸਿੰਘ ਭਗਵਾਨ ਦਾ ਅਵਤਾਰ ਗਿੱਧਾ, ਦਰੁਪਤੀ ਦੀ ਲਾਜ ਬਚਾਉਣ ਵਾਸਤੇ ਭਗਵਾਨ ਕ੍ਰਿਸ਼ਨ ਨੇ ਹੁਣ ਵੇਲੇ ਹੁੰਦੀ ਸਾੜੀ ਕੋ ਭਰੀ ਸੱਭਿਆ 'ਚ ਬਚਾਇਆ ਅਤੇ ਸਿੰਧੂ ਦਰਿਆ ਦੇ ਵਿੱਚੋਂ ਅੰਮ੍ਰਿਤ ਵਾਣੀ ਠਾਈ ਕਿ ਮੈਂ ਉਦੇ ਚੰਦ ਦੇ ਰੂਪ ਵਿੱਚ ਦੇਵਕੀ ਮਾਂ ਦੀ ਕੋਖ 'ਚੋਂ ਪਿਤਾ ਸ਼੍ਰੀ ਰਤਨ ਰਾਏ ਦੇ ਘਰ ਜਨਮ ਗਿੰਸਾਂ। ਹੂੰ ਵੇਲੇ ਦਰਿਆਏ ਸਿੰਧ ਵਿੱਚ ਇੱਕ ਸੁੰਦਰ ਬਾਲ ਸੋਨੇ ਦੇ ਪੀਂਘੇ ਵਿੱਚ ਝੂਲਦਾ ਹੋਇਆ ਮੱਛਲੀ ਦੀ ਸਵਾਰੀ ਦੇ ਉੱਤੇ ਸਵਾਰੀ ਕਰਦਾ ਹੋਇਆ ਨਜ਼ਰ ਆਇਆ ਅਤੇ ਲੋਕਾਂ ਨੇ ਜੈ ਝੂਲੇ ਲਾਲ ਦੇ ਜੈਕਾਰੇ ਲਾਉਣ ਸ਼ੁਰੂ ਕਰ ਦਿੱਤੇ। ਭਗਵਾਨ ਕੋ ਹੱਥ ਜੋੜ ਕੇ ਅਰਦਾਸ ਕੀਤੀ ਕਿ ਹਿੰਦੂ ਸਮਾਜ ਕੋ ਮਿਰਖ ਸ਼ਾਹ ਦੇ ਜ਼ੁਲਮ ਤੋਂ ਰੱਖਿਆ ਕਰਨ। ਭਗਵਾਨ

0: ਕਰ ਦੀ ਉਪਾਧੀ ਦਿੱਤੀ। ਉਹ ਅੱਜ ਤੱਕ ਵੀ ਸੰਤ ਝੂਲੇ ਲਾਲ ਦੇ ਜਿੱਥਾਂ ਵੀ ਸਥਾਨ ਹਨ ਉੱਥਾਂ ਉਹਨਾਂ ਦੇ ਜਿਹੜੇ ਦਰਿਆਈ ਪੰਥ ਦਾ ਪ੍ਰਚਾਰ ਥੀਂਦੇ ਪ੍ਰਸਾਰ ਥੀਂਦੇ। ਉਹ ਹੁਣ ਦੇ ਵਿੱਚ ਠੱਕਰ ਲਈ ਉਹਨਾਂ ਕੋਲ ਉਪਾਧੀ ਮਿਲਦੀ ਹੈ ਜਿਹੜਾ ਉਹਨਾਂ ਦਾ ਮੇਨ ਗੱਡੀ ਦੇ ਉੱਤੇ ਬਾਂਧੇ। ਰੋੜੀ ਸ਼ਹਿਰ ਵਿੱਚ ਝੂਲੇ ਲਾਲ ਸਾਈਂ ਦੀ ਪੂਜਾ ਜਿੰਦਾ ਪੀਰ ਦੇ ਨਾਂ 'ਤੇ ਸ਼ੁਰੂ ਥਈ। ਦਰਿਆਈ ਪੰਥ ਵਿੱਚ ਜਲ ਔਰ ਜੋਤੀ ਦੀ ਪੂਜਾ ਅਰਚਨਾ, ਆਪਸੀ ਭਾਈਚਾਰਾ, ਪ੍ਰੇਮ, ਦੁੱਖੀਆਂ ਦੀ ਭੁੱਖੀਆਂ ਦੀ ਮਦਦ ਕਰਨਾ, ਨਾਮ ਜਪਣਾ, ਗੁਰੂ ਵਸਤਰ ਪਾਵਣਾ ਧਾਰਨ ਕਰਨਾ ਜੇਕੂ ਖਿੱਤਾ ਆਦਿਨ, ਜਿਸ 'ਤੇ ਸਭੀ ਮਨੋਕਾਮਨਾ ਜਨਰਲ ਪੂਰਨ ਥੀਂਦਨ, ਅਤੇ ਦੇਗ ਜਿਹਦੇ ਵਿੱਚ ਲੰਗਰ ਚੱਲਦੇ ਅਤੇ ਸੇਸਾ ਬਣਦੀ ਹੈ ਉਹਦਾ, ਕੜਾਹੀ ਦੇ ਵਿੱਚ ਖਾਣਾ ਬਣਦੇ, ਉਹ ਕਦੇ ਵੀ ਖਤਮ ਨਹੀਂ ਛਿੰਦਾ। ਜਿੱਥੇ ਲੋਕ ਵੀ ਆ ਵਜਨ ਉਹ ਪੂਰਾ ਥੀਂਦੇ। ਦੂਜਾ ਉਹਦਾ ਅਵਤਾਰ ਜਿਹੜਾ ਝੂਲੇ ਲਾਲ ਦਾ ਅਸਾਂ ਦੇਖਦੇ ਹਾਂ, ਉਹ ਆਪਣੀ ਕਮਰ ਦੇ ਵਿੱਚ ਤਲਵਾਰ ਨਾਲ ਬੱਧੀ ਰਾਵਣਾ ਹੁੰਦੀ, ਅਕਾਲ ਮ੍ਰਿਤੂ ਨਹੀਂ ਥੀਂਦੀ, ਹੁੰਦੇ ਅਤੇ ਦੁਸ਼ਮਣ ਹੁੰਦੇ ਸਾਹਮਣੇ ਠਹਿਰ ਨਹੀਂ ਸਕਦਾ। ਡਫਲੀ ਵਜਾਵਣ ਸੁਰਤਾਲ ਆਪਣੇ ਆਪ ਮਿਲ ਵੈਂਦੀ ਹੈ ਅਤੇ ਲੋਕ ਭਜਨ ਗਾਵਣ ਨਾਲ ਪੂਰੀ ਮਸਤੀ 'ਚ ਆ ਵੈਂਦਨ। ਮਟਕਾ ਜਾਂ ਘੜਾ ਜਿਹਦੇ ਵਿੱਚ ਜਲ ਅੰਮ੍ਰਿਤ ਵਾਂਗੂ ਮਿੱਠਾ ਅਤੇ ਠੱਡਾ ਪੀ ਕੇ ਲੋਕ ਨਿਹਾਲ ਥੀ ਵੈਂਦਨ। ਸਾਵਣ ਮਹੀਨੇ ਤੱਕ ਪੂਜਾ ਥੀਂਦੀ ਹੈ, ਪੂਜਾ ਦੇ ਬਾਅਦ ਸੇਸਾ ਯਾਨੀ ਪ੍ਰਸ਼ਾਦ ਵੰਡਿਆ ਵੈਂਦੇ, ਸ਼ੋਭਾ ਯਾਤਰਾ ਨਿਕਲਦਨ, ਜਲੂਸ ਨਿਕਲਦਨ। ਝੂਲੇ ਲਾਲ ਦੀ ਜੀਵਨ ਝਾਂਕੀਆਂ ਦੀ ਖਾਵਣ ਵਾਸਤੇ ਮੰਦਰ ਅਤੇ ਤਲਾਵਾਂ ਨਦੀ ਦੇ ਭੇਟ ਪੂਜਾ ਅਤੇ ਜੋਤ ਜਲਾਈ ਵੈਂਦੀ ਹੈ। ਭਗਵਾਨ ਝੂਲੇ ਲਾਲ ਆਰਤੀ ਗਾਈ ਵੈਂਦੀ ਹੈ, ਅਮਰ ਕਥਾ ਦੀ ਝੂਲੇ ਲਾਲ ਦੇ ਗ੍ਰੰਥ ਦਾ ਭੋਗ ਪਾਇਆ ਵੈਂਦੇ। ਚੇਟ ਚੰਦੀ ਸਾਰਾ ਸਿੰਧ ਸਮਾਜ, ਖਾਸ ਕਰ ਦਰਿਆਪੰਥੀ ਚੇਟ ਚੰਦ ਦਾ ਤਿਉਹਾਰ ਨਵੇਂ ਸਾਲ ਦੀ ਤਰ੍ਹਾਂ ਮੰਨਿਆ। ਹੀਂ ਜਿਹੜੇ ਝੂਲੇ ਲਾਲ ਦਾ ਜਨਮ ਪਿਆ ਹੀ, ਇਹ ਮਹੀਨਾ ਹਿੰਦੂ ਵਿਕਰਮ ਸੰਮਤ ਦਾ ਪਹਿਲਾ ਮਹੀਨਾ ਚੇਤਰ ਦੇ ਵਿੱਚ ਹਰ ਸਾਲ ਮਨਾਇਆ ਵੈਂਦੇ। ਇਹ ਹਿੰਦੂਆਂ ਦਾ ਨਵਾਂ ਸਾਲ ਹੈ। ਬ੍ਰਹਮਾ ਨੇ ਵੀ ਹੀਂ ਦਿਨ ਹੀ ਸੰਸਾਰ ਦੀ ਰਚਨਾ ਕੀਤੀ ਹੈ। ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁੱਗ ਦੇ ਵਿੱਚ ਇਹ ਚੇਤਰ ਦੇ ਮਹੀਨੇ ਦੀ ਪਹਿਲੀ ਤਰੀਕ ਨੂੰ ਨਵਾਂ ਸਾਲ ਮਨਾਇਆ ਵੈਂਦਾ ਹੈ। ਵਰਮ ਅਵਤਾਰ ਵੀ, ਝੂਲੇ ਲਾਲ ਦਾ ਅਵਤਰਨ, ਦਰਿਆਈ ਪੰਥ ਵੀ, ਜਨਮ ਮੁਬਾਰਕ ਵੀ, ਇਹ ਸਾਰੇ ਹੀ ਚੇਤਰ ਮਹੀਨੇ ਵਿੱਚ ਮਨਾਏ ਵੈਂਦੇ। ਇਹ ਜਲ ਜੋਤੀ ਭਗਵਾਨ ਦੀ ਮੂਰਤੀ ਅਤੇ ਪੂਜਾ ਪਾਠ ਪੰਜਰਾ ਗਾਉਂਦਨ ਅਤੇ ਛੇਡ ਗਾਟੇ ਨਾਲ ਝੂਮਰ ਅਤੇ ਨਾਲ ਕਰੇਂਦਨ। ਲੋਕ ਦਿਹਾੜੇ ਹਰ ਵੇਲੇ ਸੇਸਾ ਕਰੇਂਦਨ। ਇਹ ਸਿੰਧ, ਮੁਲਤਾਨ, ਮੁਜ਼ੱਫਰਗੜ੍ਹ ਵਿੱਚ ਅਤੇ ਹੁਣ ਸਾਰੇ ਹਿੰਦੁਸਤਾਨ ਦੇ ਵਿਦੇਸ਼ਾਂ ਵਿੱਚ ਵੀ ਜਿੱਥਾਂ ਜਿੱਥਾਂ ਸਿੰਧੀ ਸਮਾਜ ਵਸਦਾ ਪਏ ਮਨਾਇਆ ਵੈਂਦੇ। ਇਹ ਝੂਲੇ ਲਾਲ ਦੀ ਜੈਕਾਰੇ ਗੀਤ ਗਾਏ ਵੈਂਦਨ। ਝੂਲੇ ਲਾਲ ਸਲਾਮਤ ਸਦਾ ਬੇ ਬਰਾਮਦ, ਕੰਧੜੀ ਤੇਰੀ ਤੇ ਮੈਂ ਆਈ ਵੇ ਮੈਂ ਘੋਲ ਵਜਾਈ, ਆਈ ਦੀ ਆਸ ਪੁਜਾਈ, ਆਈ ਦੇ ਸਾਰੇ ਕੰਮ ਸਜਾਈ, ਕੰਧੜੀ ਤੇਰੀ ਤੇ ਪੱਛੜਾ, ਤੂੰ ਮੇਰੇ ਬੱਚੜੇ ਕੁੜੇ ਬੱਛੜਾ, ਵੇ ਮੰਤਾ ਮੰਗਿਆ ਵੈਂਦਨ। ਸਿੰਧੂ ਦੇਸ਼ ਦੀ ਭੂਮੀ ਧੰਨ ਹੈ ਜਿੱਥਾਂ ਵਰੁਣਦੇਵ ਦੇ ਅਵਤਾਰ ਸ਼੍ਰੀ ਉਦੇ ਚੰਦ ਸਿੰਧੂ ਨਦੀ ਦੇ ਉੱਤੇ ਝੂਲੇ ਲਾਲ ਨੇ ਆਪਣੀ ਲੀਲਾ ਭੂਮੀ ਬਣਾਇਆ ਅਤੇ ਹੀ ਹਿੰਦੂ ਸਮਾਜ ਦੀ ਮਾਨਸਿਕ ਅਧਿਆਤਮਿਕ ਰੱਖਿਆ ਕੀਤੀ, ਬਾਲੰਬਾ ਅਤੇ ਤੀਰਥ ਸਥਾਨ ਬਣਾਇਆ। ਭਗਵਾਨ ਝੂਲੇ ਲਾਲ ਗਊ ਭਗਤ ਵੀ ਹਨ। ਨਿਰਧਨ ਬ੍ਰਾਹਮਣ ਦੀ ਇੱਕ ਗਊ ਜੇਕੂ ਉਹ ਕਪਿਲਾ ਸਦੇਂਦਾ ਹੈ ਪੁਨਰਜੀਵਿਤ ਕਰਾਇਆ, ਹੁੰਦਾ ਕਸ਼ਟ ਨਿਵਾਰਨ ਕੀਤਾ। ਜਨਮ ਮਾਤਾ ਦੇ ਬਚਪਨ 'ਤੇ 2 ਸਾਲ ਤੱਕ ਆਪਣਾ ਖੀਰ ਪਿਲੈਂਦੀ ਹੈ, ਲੇਕਿਨ ਗਊ ਦਾ ਖੀਰ ਤਾਂ ਹਮੇਸ਼ਾ ਪੀਤਾ ਬਣ ਸਕਦੇ ਔਰ ਲੋਕ ਪੀਂਦਨ ਹੀ ਸੰਗ ਲੋਕ ਗਊ ਕੂੰ ਮਾਤਾ ਸਮਝਿੰਦਨ। ਮੱਖਣ ਖੀਰ ਮਲਾਇਆਂ ਦਿੱਤਾ ਮੈਂ ਤੇ ਕੂੰ ਅੰਨਦਾਤਾ, ਮਾਵੇਂ ਵਾਂਗ ਪਲੈਂਦੀ ਰਹਿ ਗਿਉਂ ਤਾਂ ਛੱਡਿਓ ਗਊ ਮਾਤਾ, ਕਿਸਮਤ ਦੇਖ ਨਵਾਜ਼ ਮੇਰੀ ਮੈਂ ਕਿਆ ਰਾਧਾ ਕਿਆ ਚਾਹਤਾ, ਕਿਹੜਾ ਜ਼ੁਲਮ ਕਰੇਂਦਾ ਨਹੀਂ ਤੂੰ ਗਊ ਮਾਤਾ ਦੇ ਫਲ 'ਤੇ, ਖੂਹ 'ਤੇ ਜੁੱਪਤੇ ਮਾਲਾ ਦੇਂਦੇ ਘਾਇਆਂ ਵਾਂਦੇ ਹਲ 'ਤੇ, ਥੀ ਜੁੱਤੀ ਮੈਂ ਪੈਰ ਚੁੰਮਾਂ ਤੂੰ ਛੁਰੀਆਂ ਮਾਰੇ ਗਲ 'ਤੇ, ਗੌਰ ਨਵਾਜ਼ ਨਾ ਕੀਤੋ ਕਾਕਾ ਆਪਣੇ ਤਰਸ ਅਮਲ 'ਤੇ, ਗਊ ਮਾਤਾ ਦੀ ਜੈ ਭਗਵਾਨ ਝੂਲੇ ਲਾਲ ਦੀ ਜੈ। ਅੱਜ ਵੀ ਭਗਵਾਨ ਝੂਲੇ ਲਾਲ ਦੇ ਹਜ਼ਾਰੋਂ ਮੰਦਿਰ ਹਨ ਜਿੱਥਾਂ ਸਵੇਰੇ ਸ਼ਾਮ ਆਰਤੀ ਗਾਈ ਵੈਂਦੀ ਹੈ, ਜੋਤ ਜਗਾਈ ਵੈਂਦੀ ਹੈ। ਭਰੋਚ ਗੁਜਰਾਤ ਦੇ ਵਿੱਚ ਭਗਵਾਨ ਝੂਲੇ ਲਾਲ ਦੇ ਨਾਂ 'ਤੇ ਇੱਕ ਹਸਪਤਾਲ ਹੈ। ਝੂਲੇ ਲਾਲ ਦਾ ਇੱਕ ਚਾਲੀਸਾ ਵੀ ਲਿਖਿਆ ਹੋਇਆ ਹੈ, ਨਿੱਤ ਪ੍ਰੀਤੀ ਪੜ੍ਹੇ ਪ੍ਰੇਮ ਪ੍ਰੀਤ ਚਿੱਤ ਲਾਏ, ਤਾਂ ਕਿ ਕਾਰਯ ਸਫਲ ਕਰੇ ਸ਼੍ਰੀ ਅਮਰ ਲਾਲ ਤਾਂ ਤਹੀਂ ਜਾਏ, ਜਲਪਤੀ ਅਵਿਨਾਸ਼ੀ ਮੈਂ ਸਿਮਰੂੰ ਤੁਹੇ ਗਿਆਨ ਵਿਰਧ ਵਿੱਦਿਆ ਦੋ ਮਾਹੀ, ਤੁਮ ਸਮਾਨ ਨਹੀਂ ਕੋਈ ਉਪਕਾਰੀ, ਪੂਰਨ ਕਰੋ ਸਭ ਆਸ ਹਮਾਰੀ। ਜੈ ਝੂਲੇ ਲਾਲ।
1: ਸੰਤ ਝੂਲੇ ਲਾਲ ਦਾ ਜੀਵਨ ਦਰਸ਼ਨ ਹੁਣੇ ਤੁਸੀਂ ਡਾਕਟਰ JC ਬੱਤਲ ਦੀ ਵਾਰਤਾ ਸੁਣਦੇ ਪਏ ਹੋਵੇ। ਹੁਣ ਪੇਸ਼ ਹੈ ਸੁਫੀਆਨਾ ਕਲਾਮ ਤੇ ਕਲਾਕਾਰ ਹਿਣ ਨੁਸਰਤ ਫਤਿਹ ਅਲੀ ਖਾਨ ਤੇ ਉਹਨਾਂ ਦੇ ਸਾਥੀ।